ਜ਼ਰੂਰ ਆਣਾ, ਕਿਤੇ ਕੌਲ ਜ਼ਰੂਰ ਆਣਾ, ਕਿਤੇ ਕੌਲ ਜ਼ਰੂਰ ਆਣਾ, ਆਣਾ ਆਣਾ ਆਣਾ, ਕਿਤੇ ਕੌਲ ਜ਼ਰੂਰੀ ਜਾਣਾ।